0: Då när kör vi, far vi rinna kör dig, kom för ni tacka väs, håll vad alla är för mig fortsatt med att det. Och så har du vad låg och tog ett ring, även när jag har vi låg och eka i kaunsilung, fast att du fjäg fäsag i namn, det var gott att ha mig just vaff med varni. Den låg och farma kurma gulé, maulumat kardas, ਇਹ ਕਰਦਾ ਹੋ ਬਯਾਂ ਕੁਫਾ ਫੋ ਮਿਟਾ ਇਗੋਤਾ ਤਿਆਰ ਕੁਫਾ ਲੋਗੋ ਮੀ ਹੁਸ਼ਾੜੋ ਮੀ ਜਹਿਨੀ ਅਣ ਜੁਲਾਈ ਮੋਗੇ ਅਵਣ ਦੋਸ ਇਹ ਬੁੱਧ ਦੋ ਹੈ ਇਹ ਹੋਗੇ ਇੱਕ ਗੜ ਸੋ ਮਿੰਟ ਕੇ ਕੋਰਿੰਗ ਅੱਡੋ ਤਲਗ ਅੱਡੋ ਮੀ ਦੋ ਕਾਉਂਸਿਲ ਗੇ ਇਦਾਰਾ ਗੇ ਇਨਫੋ ਐਟ ਅੱਡੋ ਮੀ ਦੋ ਡੋਟ ਕਵ ਡੋਟ ਐਮ ਬੀ ਮੀ ਈਮੇਲ ਦੈਨ ਮਾਲੂਮਤ ਕਰਦਾ ਇਲਾ ਨਾਇਕ ਇਫੇਕ ਕੁਫਾ ਇਬਵੇ ਇੰਗੇ ਤੋ ਗੈਜ਼ਟ ਬਲਵਾ ਲਵਾ ਤੇ ਬੇਫਰੋ ਐਰਨ ਤੇ ਬੇਫਨਾ ਮੇ ਮਾਲੂਮਤ ਇੰਗ ਵੇਡਨ ਵਾਨ
1: ਹਾ ਦੇਮਿਓਤੀ ਹਮ ਅਨਕੈ ਸੰਗੇ ਤੋ ਮੀ ਮਸਲ ਕਮੋ ਗੇ ਦਾਇਰਾ ਗੇ ਬੇਫਰਨਾ ਬਰਨ ਖਾਸ ਫਰਸਤੇ ਮੀ ਫਿਸ਼ਲਿਸ ਮਿਨਿਸਟਰੀ ਗੇ ਵਾਹ ਕੇ ਮੀ ਗੇ ਤੋ ਦੇਹਾ ਸਬਿਸ ਵਨਾ ਰੋਗੇ ਦੇਵਨਾ ਮੈਰਿਨ ਹੈਚਰੀ ਸਕਿਲਸ ਡਿਵੈਲਪਮੈਂਟ ਪ੍ਰੋਗਰਾਮ ਗੇ ਬੈਰ ਮੋ ਫਰਸਤ ਹੋ ਵਾਦਾ ਫੇ ਵਾਹ ਕੇ ਬੇਫਰਨ ਮੀ ਦਾਲ ਵਣੀ ਫਰਮਾ ਸਾਦਾ ਕੋਲ ਮੋਗੇ ਦਾਇਰਾ ਬੇਨ ਵਾ ਫੰਨਾ ਹੁਨਰ ਉਂਗਣ ਨਾ ਦੀ ਇਹ ਦਾਇਰਾ ਸ਼ੌਗਰਵਾ ਮੀ ਹੁ ਬਿਨਾ ਕੋਰ ਮਟਕਾ ਇਹ ਮਿਨਿਸਟਰੀ ਫਿਸ਼ਲਿਸ ਮਿਨਿਸਟਰੀ ਗੇ ਤੋ ਮੀ ਫਿਸ਼ਲਿਸ ਮਿਨਿਸਟਰੀ ਆ ਦੈਨ ਮੋਲਡਿਸ ਮੈਰਿਨ ਰਿਸਰਚ ਇੰਸਟੀਟਿਊਟ ਆ ਗੁੜੀ ਹਿੰਗਾ ਮੈਰਿਨ ਹੈਚਰੀ ਸਕਿਲਸ ਡਿਵੈਲਪਮੈਂਟ ਪ੍ਰੋਗਰਾਮ ਦਸ਼ੋਂ ਮੀ ਹਾਰੋਗੇ ਦੇਵਣ ਕੋਰਸ ਮੀ ਹਾਰ ਫਸ਼ਾਂ ਤਿਆਰ ਫਾ ਕਮਾ ਮਨੀ ਫੋਸ਼ੀ ਰਿਸਰਚ ਐਂਡ ਟ੍ਰੇਨਿੰਗ ਫੈਸਿਲਿਟੀ ਗੇ ਮੀ ਕੋਰਸ ਕੁੜੀ ਦਾਣੀ ਅਸਾਸੀ ਮੈਡੀਕਲ ਚ ਕੋਰਸ ਗੇ ਤਾਂ ਮੀ ਅਸਾਸੀ ਮੈਡੀਕਲ ਚ ਕੋਹੇ ਮੀ ਕੋਰਸ ਤਾਵਲ ਕੋਰੇ ਫੋਨੀ ਐਂਡ ਸ਼ੈਡਿਊਲ ਕੋਰੇ ਫ ਮੀ ਤੀ ਔਗਸਟ ਅਸ਼ਕੁਮ ਔਗਸਟ ਵਿਹੀਗ ਨੀਦ ਕੋਰੇ ਗਿੰਦਾਵਤ ਫੁਰ ਦ ਜੁਮਲਾ ਫੁਰਤਮ ਮੀ ਜੁਮਲੇਂਗੇ ਤਾਂ ਫਣਰ ਬੈਰਨ ਫੁਰਸਤ ਦੇ ਵਾਉ ਤੇ ਮੇਤੇ ਹੁਰਵਾ ਦਾਫ ਸਾਧ ਹੋ ਮੁੱਦ ਤਾਂ ਮੀ ਉਹਨਾਂ ਨੇ ਮੀ ਮਹਿਨੂੰ ਤਾਂ ਦੈਨ ਮੀ ਤਮਰੇਨ ਪ੍ਰੋਗਰਾਮ ਬੈਰ ਮਾ ਸ਼ਾਗਰ ਫਰਾਇ ਤੱਕ ਫੋਰਮ ਹੁਸ਼ਾਲਾ ਮੀ ਹਰ ਮੇਤੇ ਹੁਰਵਾ ਦਾ ਕੋਲ ਮੀ ਧੰਨਵਾਦ ਮੀ ਗੇ ਬੈ ਤਫਸੀਲ ਤੱਕ ਕੋ ਹੋਗੇ ਫੋਰਮ ਹੁਸ਼ਾਲੋ ਵਾਣੀ ਜੁਲਾਈ 16ਵਾਂ ਬੁਰਾਸਫੇਦ ਹੋਗੇ ਮੈਂਦੁਰ ਫਾਹ ਦੇ ਗੜੀ ਸਮੇਟ ਕੋਰਿੰਗੇ ਤਾਂ ਮਿਕਮਾ ਗੁੜੇ ਯੂਲਾਨਾ ਉਹਨਾਂ ਨੇ ਗਜ਼ਟ ਕਰਵਾ ਫਾ ਦੈਨ ਯੂਲਾਨ ਕਾ ਮਿਕਮਾ ਗੁੜੇ ਇਤੋ ਮੌਦੋ ਮਾਤ ਸੁਨਣਾ ਨੇ ਫਰੋਂ ਐਫ ਆਈ ਕਰਵਾ ਫਿੰਗਾ ਤਾਂ ਇਹ ਮਿਓ ਤਨ ਕੇ ਸਮੰਗਾ ਤਾਂ ਵਾਰਲਾ ਨਾਲ ਫਰਸਤ ਇਹ ਮਿਓ ਆਖ ਮੇ ਧੰਨਵਾਦ
0: ਮੀ ਇੰਗੇ ਤੋ ਤੇ ਫਰਨ ਮੇ ਗੋ ਤਾਂ ਅੜੂਨ ਮੇ ਧੰਨਵਾਦ ਹੁਰੀ ਬਾਈ ਫਰਸਤ ਤੇ ਮੀ ਧੰਨਵਾਦ ਦੈਨ ਅੜੂਨ ਮੇ ਮੇ ਦਿਸ ਹਗੜ ਸਾਲਿਸ ਫੈ ਹਿੰਕ ਪਾ ਹਮੇ ਪ੍ਰੋਗਰਾਮ ਆਈ ਕੇ ਗਾ ਕੋਰੀਆ ਦਾਣੀ ਦਿੱਤ
1: ਮੀ ਦੈਨ ਮੀ ਦੋਸ ਕੋਲ ਲੋ ਮੇ ਪ੍ਰੋਗਰਾਮ ਕੁਰੇ ਗੰਦਾ ਰੋਗਾ ਮੈਂ ਗੰਡੋ ਤੇ ਪ੍ਰੋਗਰਾਮ ਕੁਰੋ ਕੋਲਾ ਫਾ ਕੁਰੇ ਗੰਦਾ ਤੇਵੇ ਇੰਗੇ ਵੜਾ ਨੋ ਨਿਗਾ ਤਾ ਮੌਲੋ ਗੇ ਬੈ ਅਰੋ ਮੈਂ ਨੋ ਹਿਮਾ ਨਾ ਮੇ ਗੰਦਾ ਨੇ ਦਿੱਤਾ ਹੈ ਮੀ ਦੇ ਸਿੰਗਾ ਤਾ ਮੌਲੋ ਗੇ ਬੈ ਨਹੀਂ ਦੈਨ ਹਮ ਮੇ ਤਾ ਤੰਗ ਕੋਲ ਆਵਸ ਦੇ ਮੈਂ ਫੇਸ਼ੀਸ ਹੈ ਨਵਸ ਦੈਨ ਨੀ ਮਾਲਮ ਦਾ ਅਧਿਕਾਰੀ ਗੇ ਮੇ ਦਿੱਤਾ ਐ ਮੜੋ ਮੇ ਕੋੜ ਬ੍ਰੇਕ ਨਗਾ ਫਾ ਦੈਨ ਨੋ ਸਤਕਾ ਦੀ ਮਾਨ ਦਾ ਦਿੱਤਾ
2: IKEA presents
3: Bajwer Henry
4: IKEA Opticals in eng has rupiyai mate giviya fariya kura bagen nasibiri farataka debe fuloka drum loan umra dature mi promotion ga hedu kura komme eng has rupiya ka coupon ne mi ge iturun tafato ekki brand takun 30% hame discount adi komme thing has rupiyai mate kura bagiya fariya ka fasa te kuru fiya gift voucher adivas adivas nasiba gwasan kollu mang ailaya ratte hinnaiku avahan IKEA Opticals ziyara kura ba

0: ਕੁਣੇ ਨੇ ਤਾਣੀ ਵਿਸਤੇ ਵਿੱਚ ਮੀ ਫੋਟੋ ਵੀ ਅੱਖੇ ਵਿੱਚ ਹੋ ਗਏ ਹੋਣ ਤੇਰੇ ਗੋਂਡਾ ਇਹ ਵਿਸਤੇ ਚ ਕਹੀ ਨਾ ਮੈਂ ਵਿਸਨੂ ਹੈ ਹੀ ਕੋਮਾ ਕੋ ਮਮਾ ਹੁਣ ਨਹੀਂ ਰੋਏ ਵਾਉ ਫਲੇ ਕਿਉਂ ਸਾਸੀ ਨੂੰ ਕੁਣੇ ਵੇ ਮਮਾ ਕੀ ਮਾਤੀ ਨਹੀਂ ਤਾਂ ਇਹਦੀ ਸਲੋ ਮਤੀ ਮਸੀਬ ਆਵੇ
1: ਚੰਨੇ